0: ਆਕਾਸ਼ਵਾਣੀ ਇੰਫਾਲ ਹੌਜ਼ਿਕ ਮਨੀਪੁਰੀ ਦਾ ਮਰੂ ਇਬਾ ਪਾਉ ਤਾਬੀਰਸੀ
1: ਆਕਾਸ਼ਵਾਣੀ ਇੰਫਾਲ ਹੌਜ਼ਿਕ ਫਾਵਗੀ ਮਰੂ ਇਬਾ ਪਾਉ ਤਮੇਲੋਂ ਜ਼ਿਲ੍ਹਾ ਗੇ ਟੌਕਸੇਮ ਸਬ ਡਿਵੀਜ਼ਨ ਗੇ ਮਨੂ ਚਨ ਲੇਬਾ ਟੋਲੇਂ ਕੁਕੀ ਵਿਲੇਜ ਦੇ ਅੰਗਸੀ ਇਉ ਅੰਗਨ ਬਦਾ ਮਸੇ ਖੰਗ ਦਬ ਸਿੰਨਾ ਨੁਪੀ ਮਾ ਹਰਲਮ ਲੇ ਅਮਦੀ ਮਾ ਗੇ ਮਪੂ ਰੇ ਅਮਦੀ ਮਚਾ ਨ ਪਾਬੁਨਾ ਨੋਮੋਇਮ ਨ ਪਾਲ ਬਦੇ ਗੇ ਅਸੋ ਪੰਨ ਨੰਗ ਲੇ ਹਰੀ ਥੌਦੋ ਸਿਬੁ ਕੈਮਾਈ ਨਾਗਾ ਵਿਲੇਜ ਅਥਾਰਟੀ ਨ ਅਕਨ ਮਮੋਂ ਦੇ ਯਾਨਿੰਗ ਦਬ ਫੁੰ ਡੋਰਕਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨ ਹਰੀ ਪੈਂਡੇਮਿਕ ਕਲਾਈਮੇਟ ਡਿਜ਼ਾਸਟਰ ਅਮਸੁੰ ਸਪਲਾਈ ਚੇਨ ਦਾ ਅਕਾਇਬ ਥੋਰਪ ਸਿੰਗ ਅਸੀ ਮਾਲਿੰਗ ਮਫਮ ਅਮਕ ਤਤਾ ਤੁਮਸ਼ਿੰ ਦੁਨ ਲੇਤੇ ਮਸਿਨ ਅੰਗਸੀ ਦੇ ਮਾਲੇਮ ਅਸੀ ਅਮਗਾ ਅਮਗਾ ਸਮਨੇ ਹਾਇਬਜੁ ਟਾਕਲੇ ਵਾਫਮ ਅਸੀ ਨਿਊ ਦਿੱਲੀ ਗੇ ਵਰ ਮੰਦਪਮ ਦਾ ਹੋਜਿਕ ਚਤਰੀਬਾ ਤਰਾ ਨਿਪਾਨ ਸ਼ੁਭਾ ਬ੍ਰਿਕਸ ਮਿਫੰਗੀ ਅਨਿਸ਼ੁਭਾ ਅਮਦਿ ਅਰੋਇਬਾ ਨਿਮਿਕੀ ਥਰੋਮ ਦਾ ਵਾਂਗਾਂਗ ਬਦਾ ਪ੍ਰਧਾਨ ਮੰਤਰੀ ਨ ਫੰਗਟੋਕਿਬਨੀ ਬ੍ਰਿਕਸ ਮਿਫਮ ਲਿਸੰਗ ਅਨਿ ਕੁੰਤਰੁਤਾ ਬ੍ਰਿਕਸ ਲੇਬਾਕ ਸੇ ਨਯਾਨਕਿਬਾ ਨਿਊ ਦਿੱਲੀ ਡਿਕਲੇਰੇਸ਼ਨ ਬੁ ਵਰਲਡ ਹੈਲਥ ਆਰਗੇਨਾਇਜੇਸ਼ਨ ਨ ਥਾਗਟਪ ਫੰਗਡੋਰਕਲੀ ਸੋਸ਼ਲ ਮੀਡੀਆ ਦਾ ਥਾਗਟਪ ਵਾਰਲ ਆਫ ਦਾ ਵਰਲਡ ਹੈਲਥ ਆਰਗੇਨਾਇਜੇਸ਼ਨ ਕੀ ਡਾਇਰੈਕਟਰ ਜਨਰਲ ਨ ਡਿਕਲੇਰੇਸ਼ਨ ਅਸਿੰਦਾ ਹਕਸੇਗ ਲਮਦ ਪੀਗਦਬ ਕੁਦੁੰ ਚਾਬਕਯਾਗਿ ਮਤਾਂਗਸੁ ਥਾਗਟਪ ਫੰਗਡੋਰਕਲੀ ਸੇਲਥ ਮੰਤਰੀ ਨਿਰਮਲਾ ਸੀਤਾਰਮਨ ਗ ਇਰਾਨ ਗੇ ਇਕੋਨੋਮਿਕ ਅਫੇਅਰਸ ਐਂਡ ਫਾਈਨਾਂਸ ਕੇ ਮੰਤਰੀ ਸੀਅਦ ਅਲੀ ਮਦਾਨੀ ਜਿਓਗਾ ਨਿਊ ਦਿੱਲੀ ਦੇ ਉਨਖਰੇ ਉਨਬ ਅਦੁਦ ਸ੍ਰੀਮਤੀ ਸੀਤਾਰਮਨ ਬ੍ਰਿਕਸ ਮਿਫਮ ਦਾ ਇਰਾਨ ਮਪੁੰ ਅਬ ਥੌਕਤੌਂ ਲੋਗੁਨ ਸਰੁਕ ਯਾਬਗੇ ਦਮਕ ਤਾ ਥਾਗਪ ਫੰਗਦੋਕੀ ਮਿਫਮ ਅਦੁਦ ਸੇਲ ਤੁੰਗਿ ਲਮਦ ਤੇਂਬਾਂ ਪੀਨਨਬਗਿ ਵਾਫੁੰ ਕਯਾਸੁ ਖੰਨਕਿ ਗ੍ਰਹਿ ਮੰਤਰੀ ਅਮਿਤ ਸ਼ਾਹਗੇ ਨਿਮਿਤ ਹੋਮਨਿਗਿ ਮੁੰਬਾਈ ਖੁੰਚਪ ਮੰਦੁੰ ਦਾ ਮਹਾਗਨਾ ਏਸੀਆਟਿਕ ਸੋਸਾਇਟੀ ਆਫ ਮੁੰਬਾਈ ਦਾ ਚੇਕਨ ਅਮਦਿ ਹਿੰਦੀ ਲੋਲਗਿ ਬਰਮਦ ਨੇ ਨਗਦਬ ਤਰੁਕ ਸੁਬ ਅਖਿਲ ਭਾਰਤੀਯ ਰਾਸ ਭਾਸ਼ਾ ਸੰਮੇਲਨ ਦਾ ਸਰੁਕ ਯਾਗਨੀ ਜੰਮੂ ਅਮਸੁੰ ਕਸ਼ਮੀਰ ਸਰਕਾਰ ਨਾ ਜੰਮੂ ਦਾ ਮਰੂਅਬ ਪਾਰਕਿੰਗ ਇਨਫਰਾਸਟ੍ਰਕਚਰ ਪ੍ਰੋਜੈਕਟ ਅਨਿ ਪੈਖਾਨਬ ਅਯਾਬ ਪੀਖਰੇ ਲੁਪਾ ਕੋਟਿ ਯਾਂਖੈ ਰੋਂ ਚੰਗ ਪੈਖਕਦਬ ਪ੍ਰੋਜੈਕਟ ਅਸਿਨ ਮੀ ਚਿਨਬ ਹੰਥਾਨ ਬਗਲੋਇਨਨ ਸਹਰਗਿ ਇਨਫਰਾਸਟ੍ਰਕਚਰ ਸਿੰਘ ਮਪਾਂਗਨ ਗਨ ਖਾਨ ਬੰਗਮ ਹਲਗਨੀ ਚਾਈਨਾਗਿ ਰਾਸ਼ਟਰਪਤੀ ਸੀ ਜਿਨਪਿੰਗ ਅਮਸੁੰ ਇਥੋਪੀਆਗਿ ਪ੍ਰਧਾਨ ਮੰਤਰੀ ਅਬੀਏ ਅਹਮਦ ਅਲੀ ਬ੍ਰਿਕਸ ਮਿਫਮ ਯਾਵ ਲੋਰ ਮਤੁੰਗ ਗਸੀ ਨਿਊ ਦਿੱਲੀ ਥਾਦੋਕਰੇ ਅਮਸੁੰ ਜੀ ਟਵੈਂਟੀ ਵੁਮੈਨਸ ਏਸ਼ੀਆ ਕਪ ਕੇ ਫਾਈਨਲ ਦਾ ਗਸੀ ਵਾਰਕ ਮਮਾਂਗਿ ਚੈਂਪੀਅਨ ਸ੍ਰੀਲੰਕਾ ਗ ਦੁਬਾਈ ਦਾ ਥੇਨੇ ਰਗਨੀ ਪਾਉਲੀ ਜ਼ਰੇ
0: ਆਕਾਸ਼ਵਾਣੀ ਇੰਫਾਲ ਹੌਜ਼ਿਕ ਦਿੱਲੀ ਦੇ ਗੀ ਲੇ ਦਾ ਇੰਗਰਾਜ਼ੀ ਦਾ ਪਾਉ ਤਾ ਫੰ ਬੀਗਨੀ
2: Good afternoon. This is Akashvani and I am Abhishek Mukhopadhyay with the Midday News. The headlines. Prime Minister says trust of Global South nations grown in BRICS warns against weaponization of technology and critical minerals. Prime Minister Modi holds bilateral meetings with Egyptian President Abdel Fattah al-Sisi on the sidelines of the BRICS summit. Indian Railways records 5.4% year-on-year growth in freight loading in August 2026. Gujarat's Ukai region records over 11 inches of rain, red alert issued across several southern districts of the state. In Indonesia, around 140 passengers and crew missing after a ferry carrying more than 240 people overturned today. And in women's cricket, India to face defending champions Sri Lanka in the finals of the T20 Asia Cup in Dubai today. Prime Minister Narendra Modi today noted that the trust of the Global South nations in BRICS has grown because the voices are heard and the experiences are respected. He opined that the strength of BRICS lies in diversity and cooperation. Addressing the open session of the BRICS summit at Bharat Mandapam in New Delhi, Mr. Modi said pandemics, climate disasters and supply chain disruptions have demonstrated that in today's interconnected world, no crisis remains confined to a single region. Mr. Modi said BRICS nations have therefore placed special emphasis on enhancing resilience among the grouping.
3: Aaj ke interconnected world mein कोई भी संकट एक क्षेत्र तक सीमित नहीं रहता इसलिए हमने ब्रिक्स समूह में रिजिलियंस बढ़ाने पर विशेष बल दिया है चुनौतियों को समय रहते पहचानना उनके लिए तैयार रहना और तुरंत कार्रवाई करना भी उतना ही आवश्यक है इसी सोच के साथ इन्फेक्शियस डिजीज के प्रिवेंशन और रिस्पॉन्स के लिए ब्रिक्स इंटीग्रेटेड अर्ली वार्निंग सिस्टम पर सहमति बनी है डिजास्टर मैनेजमेंट के लिए अर्ली वार्निंग डेटा इंटीग्रेशन गाइडलाइन तैयार की गई है
2: Prime Minister Modi cautioned that weaponization of technology and critical minerals can become a hurdle for progress. He said BRICS nations have stressed on inclusivity in adoption of technology.
3: टेक्नोलॉजी और क्रिटिकल मिनरल्स का वेपनाइजेशन हमारी साझा प्रगति में बाधा बन सकता है इसलिए हमने टेक्नोलॉजी के एडॉप्शन में इंक्लूसिविटी पर बल दिया है
2: Prime Minister Modi further stated that an initiative has been proposed to establish the BRICS MSME Cooperation Portal to connect small enterprises with knowledge, finance and new markets. Mr. Modi said they have set up a BRICS Digital Center of Excellence for smart grids and energy storage, which will help make clean energy systems more reliable, efficient and accessible. Prime Minister said that the benefits of solutions developed within BRICS should be made adaptable and accessible to meet the needs of the Global South. Mr. Modi further stated that the BRICS Logistics Supply Chain Cooperation Framework will help make supply chains more reliable and resilient. Under the umbrella of innovation, the BRICS Incubator Network will connect startups and incubators. Prime Minister said India has proposed the BRICS Startup Innovation Fund to promote innovative and scalable solutions. He added that the BRICS Network on Digital Agriculture will create new opportunities for farmers. Through this initiative, AI, geospatial technology and digital public infrastructure will be aligned with the actual needs of farmers. Now we go over live to our correspondent Anupam, who is at the Bharat Mandapam. Anupam, how significant is the BRICS summit for India and how could the outcomes shape the country's global role and strategic priorities?
4: Yes, Sheikh, during the 2020 leadership and the annual summit under the theme Building for Resilience, Innovation, Cooperation and Sustainability, India has shaped its global role as a vital voice for the Global South and a champion for reformed and inclusive multilateralism. BRIC group, which began in 2006 with four countries, now includes 11 member countries and 10 partner countries. Mm-hmm. BRIC countries now represent nearly 50% of world's population, 40% of global GDP and 25% of global trade. India's trade with BRIC countries has more than doubled over the past 5 years, demonstrating that BRICS grouping is emerging as an important economic and trading partner for India. Mm-hmm. If we say on the very first day of the summit yesterday, the New Delhi Declaration was adopted unanimously, which was an important achievement from India's perspective and also for the bloc, where BRICS countries reiterated their commitment to resolving international disputes peacefully through dialogue, consultation and diplomatic efforts. Abhishek.
2: Right. Thank you, Anupam, for that comprehensive update. Well, moving on. Now we are joined by Ankit, who is present at the venue for the latest updates. Ankit, if you can hear me, Prime Minister Modi is scheduled to hold bilateral meetings with several leaders today. Which key issues are likely to figure in these talks? Hello, Ankit, are you there?
5: Yes, Abhishek.
2: Yes, my question to you was, Prime Minister Modi is scheduled to hold bilateral meetings with several leaders today. So which key issues are likely to figure in these talks?
5: Yes, Abhishek. Prime Minister Narendra Modi is holding a series of bilateral meetings with global leaders on the sidelines of the BRICS summit today as well. And this assumes significance as he has been holding back-to-back bilateral meetings with global leaders over the past 2 days. After the conclusion of today's session, the Prime Minister held a meeting with Egyptian President Abdel Fattah al-Sisi.